0: ਕੀਤੀ ਹੋਈ ਹੈ। ਜਿਵੇਂ ਕਿ ਮਾਊ ਖਾਬ ਬਾੜਮੇਰ ਤੋਂ ਫਰਮਾਇਸ਼ ਲਿਖਕਰ ਭੇਜੀ ਹੈ ਪ੍ਰਹਿਲਾਦ ਸਾਰਣ।
1: ਕਾਲਕਾ ਤੋਂ ਆਪਰ ਸਾਥੀ ਜੁੜਿਆ ਹੈ ਸੁਭਾਸ਼ ਚੰਦਰ ਬਜਾਜ, ਸਾਹਿਲ ਔਰ ਬਿੱਟਾ ਬਜਾਜ।
0: ਮੁਹੰਮਦ ਮਹਿਬੂਬ ਆਪਣੇ ਸਾਥੇ ਜੁੜਿਆ ਹੈ ਜੋਧਪੁਰ ਤੋਂ, ਔਰ ਕਵਿਤਾ, ਗੌਰਵ, ਅਨਿਲ ਔਰ ਮਾਨਸਿਕ ਆਪਣੇ ਸਾਥੇ ਜੁੜਿਆ ਹੈ ਕ੍ਰਿਤੀ ਨਗਰ ਨਈ ਦਿੱਲੀ ਤੋਂ।
1: ਗਾਂਵ ਗੋਸਾਈ ਨਗਰ ਤੋਂ ਆਪਾਂ ਨੇ ਫਰਮਾਇਸ਼ ਲਿਖ ਰਹੇ ਜੀ ਹੈ ਪੱਪੂ ਲੀਲਾਵਤ, ਪ੍ਰਦੀਪ, ਲਕਸ਼ਿਤ, ਸਰੋਜ ਔਰ ਸਗੜੋ ਯਾਰੋ ਲੀਲਾਵਤ ਪਰਿਵਾਰ।
0: ਤੋ ਸਾਥੇ ਨਾਲ ਸੁਣਾਵਾਂ ਉਹ ਚੋਕੋਸੋ ਰਾਜਸਥਾਨੀ ਗੀਤ।